0: Bay FM, connecting you with the sounds of our community. Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡੇ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ ਲੈ ਕੇ। ਅਤੇ ਸ਼ੁਰੂ ਕਰਦੇ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ, ਹਾਰ ਨਾਲ ਅਖਬਾਰ ਨਾਲ। ਉਸ ਤੋਂ ਬਾਅਦ ਇੱਕ ਹੋਰ ਸ਼ਬਦ ਚਲਾਵਾਂਗੇ ਅਤੇ ਉਸ ਤੋਂ ਬਾਅਦ ਆਪਣੇ ਜੋ ਗੈਸਟ ਅੰਕਲ ਰਵੰਤ ਸਿੰਘ ਚੌਹਾਨ ਜੀ, ਉਹਨਾਂ ਨਾਲ ਵਾਰਤਾਲਾਪ ਕਰਾਂਗੇ ਅਤੇ ਜੋ ਵੀ ਅੱਜ ਪੇਸ਼ ਕਰਨਗੇ ਉਹ ਤੁਹਾਡੇ ਨਾਲ ਗੱਲ ਤੋਂ ਰੂਬਰੂ ਹੋ ਕੇ ਦੱਸਣਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਆ ਨਾਨਕ ਪਾਰ ਨਾਨਕ।
3: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀੜੀ ਤੁਲਨਾ ਹੋ ਗਈ ਜੇ ਤਿਸ ਮਨੋ ਨਾ ਵਿਸਰੈ।

ਕਾਲ ਬੇਟਾ ਜੀ। ਰਿਸਪੈਕਟਡ ਗ੍ਰਿਫਤ ਸਿੱਖ ਨੌਜਵਾਨ ਸਭਾ ਦੇ ਮੈਂਬਰਸ ਐਂਡ ਰੈਜ਼ੀਡੈਂਟਸ ਆਫ ਗ੍ਰਿਫਤ, ਲੇਡੀਜ਼ ਐਂਡ ਜੈਂਟਲਮੈਨ, ਆਪ ਸਭ ਨੂੰ 2MIF ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 21 May 2026 ਦਿਨ ਵੀਰਵਾਰ ਰਾਤਰੀ 10.95.1 FM 'ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਅੱਜ ਦਾਸ ਨੌਜਵਾਨਾਂ ਲਈ ਦੇਵ ਥਰੀਕੇ ਵਾਲੇ ਦਾ ਲਿਖਿਆ ਹੋਇਆ ਗੀਤ, ਕੁਲਦੀਪ ਮਾਣਕ ਜੀ ਦਾ ਗਾਇਆ ਹੋਇਆ ਗੀਤ

ਦੋ ਪਾਠ ਹੋਇਆ ਕਰਦੇ ਸਨ। ਅੱਜ ਕੱਲ੍ਹ ਹੈ ਜਾਂ ਨਹੀਂ ਉਹ ਪਤਾ ਨਹੀਂ ਹੈ। ਉਸਦੇ ਦੋ ਪਾਠ ਹੋਇਆ ਕਰਦੇ ਸਨ। ਦੂਸਰੇ ਪਾਠ ਦੇ ਉੱਪਰ ਭੇਜਣ ਵਾਲਾ ਪਹਿਲਾਂ ਹੀ ਆਪਣਾ ਐਡਰੈਸ ਲਿਖ ਦਿੰਦਾ ਸੀ, ਆਪਣਾ ਡੈਸਟੀਨੇਸ਼ਨ ਦਾ ਐਡਰੈਸ ਲਿਖ ਦਿੰਦਾ ਸੀ ਅਤੇ ਪੋਸਟਮੈਨ ਦੇ ਖੜ੍ਹੇ ਖੜ੍ਹੇ ਹੀ ਦੋ ਅੱਖਰ ਲਿਖ ਕੇ ਪੋਸਟਮੈਨ ਨੂੰ ਫੜਾ ਦਿੱਤੇ ਜਾਂਦੇ ਸਨ। ਇਹ ਸੀ ਥੋੜ੍ਹੀ ਜਿਹੀ ਹਿਸਟਰੀ। ਇਹ ਹਿਸਟਰੀ ਆ ਦੇਵ ਤਰੀਕੇ ਵਾਲਿਆਂ ਨੇ ਬੜੇ ਹੀ ਸਰਲ ਤਰੀਕੇ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਹ ਪੇਸ਼ ਹੈ ਦੇਵ ਤਰੀਕੇ ਵਾਲੇ।

0: ਇਸੀ ਦੋ ਗੀਤ ਦੋ ਦਾਸ ਨੇ 95.1 FM ਤੇ ਆਪ ਨੂੰ ਸਰਵਣ ਕਰਵਾਏ। 2MOA ਦੀ ਟੀਮ ਵੱਲੋਂ ਜੋ ਇਹ ਪ੍ਰੋਗਰਾਮ ਲਿਖਿਆ ਜਾਂਦਾ ਹੈ, ਸੁਣਾਇਆ ਜਾਂਦਾ ਹੈ, ਕੁਝ ਸੱਜਣ ਸਾਡੀ ਹੌਸਲਾ ਅਫਜ਼ਾਈ ਕਰਦੇ ਹਨ, 2MOA ਦੀ ਟੀਮ ਨੂੰ ਹੌਸਲਾ ਦਿੰਦੇ ਹਨ ਕਿ ਪ੍ਰੋਗਰਾਮ ਕੰਟੀਨਿਊ ਰੱਖੋ। ਇਹ ਕਲਚਰ ਪ੍ਰੋਗਰਾਮ ਹੈ, ਕਮਿਊਨਿਟੀ ਦੇ ਰੇਡੀਓ ਸਟੇਸ਼ਨ ਹੈ। ਦੱਸ ਕੁਛ ਕਵਿਤਾਵਾਂ ਕੁਲਦੀਪ ਮਾਨਕ, ਹਰਭਜਨ ਮਾਨ, ਜਮਲਾ ਜੱਟ ਜੀ, ਕਰਨ ਔਜਲਾ, ਇਹਨਾਂ ਦੇ ਗੀਤ ਗਾਉਂਦਾ ਰਹਿੰਦਾ ਹੈ। ਦੱਸ ਦਿਓ, ਕੋਸ਼ਿਸ਼ ਹੈ ਕਿ ਪੁਰਾਣੇ ਗੀਤ ਹਨ ਉਹਨਾਂ ਨੂੰ ਇਸ 2MOA ਦੇ 95.1 FM ਤੇ ਗਾਇਆ ਜਾ ਸਕੇ। ਜੋ ਦਾਸ ਜੀ 2MOA ਦੀ ਹੌਸਲਾ ਅਫਜ਼ਾਈ ਕਰਦੇ ਹਨ ਉਹਨਾਂ ਦਾ ਜ਼ਿਕਰ ਕਰਦਿਆਂ, ਕਰਨ ਐਂਡ ਗੁਰਚਰਨ ਫਰੋਮ ਸਿਡਨੀ, ਗੋਲਡੀ ਫਰੋਮ ਗਿਫਤ, ਮੁਲਤਾਨੀ ਫਰੋਮ ਗ੍ਰਿਫਤ, ਕਨਵਾਲ ਐਂਡ ਪਿੰਕੀ ਮਿਊਜ਼ਿਕ ਗਰੁੱਪ ਫਰੋਮ ਸਿਡਨੀ, ਪੰਮਾ ਰਕਵਾ, ਜੱਸਾ ਰਕਵਾ, ਅਮਨ ਐਂਡ ਅਮਨ ਹਾਂਸ, ਤੇਜ ਬਰਾੜ, ਅਮਨ ਕੰਦੋਲਾ, ਜੇ ਪੀ ਮਾਨ ਫਰੋਮ ਲੀਟਨ, ਜਸ ਕਰਨ ਅਟਵਾਲ ਫਰੋਮ ਕੌਮਸਾਵਰ, ਦਰਸ਼ਨ ਸਿੰਘ ਮਾਂਗਟ ਫਰੋਮ ਸਿਡਨੀ, ਤਰਸੇਮ ਸਿੰਘ ਦੁਲੇ ਫਰੋਮ ਸਿਡਨੀ ਫਰੋਮ ਮੈਲਬਨ, ਹਰਮਨ ਢਿੱਲੋ ਫਰੋਮ ਕੈਨੇਡਾ, ਬਿੱਟੂ ਫਰੋਮ UP। ਹੈ ਸੋ ਇਹ ਕੁਛ ਸੱਜਣ ਦੋ ਜੋ ਦਾਸ ਜੀ ਹੌਸਲਾ ਅਫਜ਼ਾਈ ਕਰਦੇ। ਹੋਰ ਵੀ ਬਹੁਤ ਸਾਰੇ ਸੱਜਣ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਿਆ ਇੱਥੇ, ਸਾਰਿਆਂ ਦਾ ਹੀ 2MOA ਦੀ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਸੋ ਇੱਥੇ ਹੀ ਇਹ ਪ੍ਰੋਗਰਾਮ ਖਤਮ ਕੀਤਾ ਜਾਂਦਾ ਹੈ। ਅਗਲੇ ਹਫ਼ਤੇ ਫਿਰ ਦਾਸ ਆਪ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ ਕੋਈ ਨਵਾਂ ਲੋਕ ਗੀਤ ਲੈ ਕੇ, ਕੋਈ ਨਵੀਂ ਫਿਲਮੀ ਟਿਊਨ ਲੈ ਕੇ। ਇਸ ਤਰ੍ਹਾਂ ਇਸ 2MOA ਦੀ ਟੀਮ ਨੂੰ ਪਿਆਰ ਦਿੰਦੇ ਰਹੋ, ਕਮੈਂਟ ਕਰਦੇ ਰਹੋ, ਹੌਸਲਾ ਅਫਜ਼ਾਈ ਕਰਦੇ ਰਹੋ। ਇਸ ਤਰ੍ਹਾਂ ਇਹ ਪ੍ਰੋਗਰਾਮ ਚੱਲਦਾ ਰਹੇਗਾ। ਅਗਲੇ ਹਫ਼ਤੇ ਫਿਰ ਦਾਸ ਆਪ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ। ਇਹ ਜੋ ਪ੍ਰੋਗਰਾਮ ਹੈ ਐਵਰੀ ਵੀਰਵਾਰ ਰਾਤਰੀ 8 to 10 95.1 FM ਤੇ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਜੋ ਫੇਸਬੁੱਕ ਪੇਜ ਹੈ 2MOA ਬੋਬੀ ਪੰਜਾਬੀ ਟੋਕ ਸ਼ੋ, ਇੱਥੇ ਜਾ ਕੇ ਤੁਸੀਂ ਜਿਤਨੇ ਵੀ ਪ੍ਰੋਗਰਾਮ ਇੱਥੇ ਰਿਕਾਰਡ ਹੁੰਦੇ, ਇੱਥੋਂ ਪ੍ਰਸਾਰਣ ਕੀਤੇ ਜਾਂਦੇ ਹਨ, ਬ੍ਰੌਡਕਾਸਟ ਕੀਤੇ ਜਾਂਦੇ ਹਨ, ਸਾਰੇ ਤੁਹਾਨੂੰ ਮਿਲ ਜਾਣਗੇ। ਇਸ ਦਾ ਇਹ ਹੌਸਲਾ ਅਫਜ਼ਾਈ ਕਰਦੇ ਰਹੋ। ਇੱਥੇ ਦਾਸ ਦਾ ਟਾਈਮ ਸਮਾਪਤ ਹੈ। ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਐਂਡ ਕਰਦੇ ਹਾਂ ਇਸ ਲਾਈਵ ਵੀਡੀਓ ਦੀ, ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਫਿਰ ਲਾਈਵ ਸਾਡੇ ਫੇਸਬੁੱਕ ਚੈਨਲ 'ਤੇ। ਪਰ ਆਪਾਂ ਔਨ ਏਅਰ 10 ਵਜੇ ਤੱਕ, ਸੋ ਜੋ ਵੀ ਪੰਜਾਬੀ ਸੌਂਗ ਤੁਸੀਂ ਸੁਣਨਾ ਚਾਹੁੰਦੇ ਹੋ ਸਾਨੂੰ ਰਿਕੁਐਸਟ ਭੇਜ ਸਕਦੇ ਹੋ ਸਾਡੀ ਵੈਬਸਾਈਟ ਥਰੂ www.2miafm.org.au, ਜਾ ਕੇ ਤੁਸੀਂ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਹੁਣ ਇੰਟਰਟੇਨਮੈਂਟ ਸੈਗਮੈਂਟ 'ਚ ਪਹਿਲਾ ਸੌਂਗ ਜੋ ਚਲਾਇਆ ਜਾਏਗਾ ਉਹ ਫਾਲਕਨ, ਇੱਕ ਜੰਗ ਢਿੱਲੋ ਦਾ ਸੌਂਗ। ਸੋ ਬਾਕੀ ਜਿੱਦਾਂ ਰਿਕੁਐਸਟ ਆਊਗੀਆਂ ਆਪਾਂ ਸੌਂਗ ਚਲਾਵਾਂਗੇ। ਸੋ ਸ਼ੁਰੂ ਕਰਦੇ ਹਾਂ ਫਾਲਕਨ ਤੋਂ।
2: ਤੇ ਸ਼ਹੀਦੀ ਵਾਸਤੇ ਤਿਆਰ ਹੋਵੋ ਤੇ ਬੇਕਾਇਦਗੀ ਤੇ ਬੇਅਰਥੀ ਦੀ ਜ਼ਿੰਦਗੀ ਨਾਲ ਜਿਉਣਾ ਤੇ ਫਿਰ ਜਿੱਥੇ ਮਰਜ਼ੀ ਤੁਰੇ ਫਿਰ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ।
3: ਰਸ਼ੀਆ ਤੋਂ ਫੌਜ ਹੋਣਾ ਯੁੱਧ ਜਿੱਤਣੇ, ਖੂਨ ਨਾਲ ਘੋੜਿਆਂ ਦੇ ਪੌੜ ਭੇਜਣੇ, ਵਿਧੀ ਦਾ ਵਿਧਾਨ ਕਿਹੜਾ ਟਾਲੂ, ਕੱਲ ਨੂੰ ਸੀਸ ਸੱਦੇ ਹੋਣਗੇ ਗੁਰਾਂ।

0: ਅੱਜ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੈ।
1: ਵਾਅਦਾ ਕਰੋ ਕਿ ਹਮੇਸ਼ਾ ਇੱਦਾਂ ਹੀ ਰਹੋ।
2: ਦਾਦਾ ਜੀ, ਆਪਾਂ ਸਾਰਿਆਂ ਨੇ ਹਮੇਸ਼ਾ ਇਕੱਠੇ ਹੀ ਰਹਿਣਾ ਹੈ।

ਸੋ ਦੋਸਤੋ ਇਸੇ ਨਾਲ ਮੈਨੂੰ ਦੋ ਇਜਾਜ਼ਤ, ਆਪਾਂ ਮਿਲਦੇ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੋਬਸ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ, ਸੋ ਇੰਜੋਏ ਕਰੋ ਜੱਟੀ ਹਰਜੀਤ ਹਰਮਨ ਦਾ ਸੌਂਗ। ਮਿਲਦੇ ਤੁਹਾਨੂੰ ਅਗਲੇ ਹਫ਼ਤੇ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ।